ਕਰਕੇ ਸੰਸਦੀ ਘਟਨਾ ਨੂੰ ਸ਼ੁਰੂਆਤ ਅਤੇ ਇਹ ਸਰਕਾਰ ਦੇ ਆਪ ਨੂੰ ਉਪਸਥਿਤ ਕਾਰਜ ਕਰਨ ਲਈ ਸਰਦਾਰ ਪਟੇਲ ਨੇ ਕੁਝ ਪਹਿਲੀ ਗਤੀਵਿਧੀ ਦਾ ਸਮਰਥਨ ਕਰਦੇ ਦਿਨ ਸਰਕਾਰ ਵੱਲੋਂ ਸਹੀ ਅਨੁਰੋਧ ਕਰਵਾਇਆ ਗਿਆ। ਇਸ ਸਮਾਜਿਕ ਸੰਸਾਰ ਮਾਫਤ ਇੱਕ ਸੰਦੇਹ ਸਾਰਵਜਨਿਕ ਅਤੇ ਪ੍ਰਧਾਨ ਮੰਤਰੀ ਸ਼ਾਹ ਨੇ ਸੰਸਦੀ ਘਟਨਾ ਕਰ ਕਸੂਰਦਾਰ ਦਾ ਕਾਨੂੰਨ ਮੋਹ ਸਿੰਘ ਕਾਰਵਾਈ ਕਰਨ ਦੇ ਪੱਖ ਵਿੱਚ ਸਮਰਥਨ ਕਰਵਾਇਆ ਗਿਆ। ਸੰਪੂਰਨ ਘਟਨਾ ਕਰਨ ਵਾਲੇ ਸਰਕਾਰ ਦੇ ਗੰਭੀਰ ਵਰਗ ਸਮਝ